ਰਾਜ ਵੇ ਤੋ ਕਾ ਕੇ ਜਵਾਬ ਨਾ ਚਾਜੇ ਚੇ ਬਰਾਜੇ ਦਜਾ ਸ਼ੇਦਾਂ ਤੇ ਮੋ ਵਾਂਗੇ ਨੇ ਵੇਦਾਂ ਮਾ